0: Satluj, written and directed by Haneet Rehan, is a 163-minute biopic based on the life of Jaswant Singh Kalra. Kalra was a bank employee in Amritsar who begins to investigate the disappearance of a friend and ends up finding thousands of similar cases. Kalra's story carries a message from the past to the present generation. He was the human rights activist who documented alleged illegal cremations and disappearances during Punjab's militancy and counter-insurgency years. The organizers of the community screenings feel that Satluj, for the younger generation of Punjabis, may be their first serious introduction to a chapter that shaped the state's conscience.
1: And here you can see the people are here, elderly people, youngsters, everybody is here to watch this movie. Let me talk to some of the people and try to find out what they have to say after watching this movie. Aap ye film dekhne ka kaisa lag raha hai aapko ye?
2: Bada acha lag raha hai ji hame. Ye bada ek sachai ki film hai.
3: ਸਾਨੂੰ ਉਹ ਮੂਵੀ ਵੇਖ ਕੇ ਪਤਾ ਲੱਗਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਕਿੰਨੇ ਦੁੱਖ ਝੱਲੇ ਹੋਏ ਹਨ। ਉਹ ਮੂਵੀ ਦੇਖ ਕੇ ਤਾਂ ਰੋਣ ਬਹੁਤ ਜ਼ਿਆਦਾ ਨਿਕਲਦਾ ਹੈ, ਬੰਦ ਨਹੀਂ ਹੁੰਦਾ।
4: ਇਹ ਹੱਕ ਸੱਚ ਦੀ ਲੜਾਈ ਹੈ, ਸਾਰਿਆਂ ਨੂੰ ਸਾਰੇ ਜਾਣਦੇ ਆ ਉਸ ਦੌਰ 'ਚ ਕੀ ਹੋਇਆ। ਇਸ ਲਈ ਇਹ ਫਿਲਮ ਅੱਜ ਵੀ ਕਿਸੇ ਵੀ ਤਰ੍ਹਾਂ ਦੀ ਬਿਨਾਂ ਪਾਉਣ ਦੀ ਗੁਰਦੁਆਰਾ ਸਾਹਿਬ ਵਿੱਚ ਦਿਖਾਈ ਜਾ ਰਹੀ ਹੈ।
0: On September 6, 1995, Jaswant Singh Kalra was abducted.

0: On 23rd of May 1997, a man in white clothes stepped in front of the Delhi-Kalka Himalayan Queen Express train. The dead man was identified as SSP Ajit Singh Sandhu, one of the nine accused in the Jaswant Singh Khalra case by the CBI. A suicide note was found in two pieces inside Sandhu's wallet. It stated in Punjabi that it is better to die than live with this humiliation. Of the remaining accused, a district court in Punjab convicted five of the policemen for the abduction and murder of Khalra. They were sentenced to 7 years of imprisonment. The policemen challenged the ruling in the Punjab and Haryana High Court, which increased the term from 7 years to life imprisonment in 2007. That ruling was then challenged in the Supreme Court.
1: ਮੈਨੂੰ ਤਾਂ ਲੱਗਦਾ ਸੀਗਾ ਵੀ ਇਸ ਕੇਸ ਦੇ ਵਿੱਚ ਸਾਰਿਆਂ ਨੂੰ ਹੀ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਹਿਊਮਨ ਰਾਈਟਸ ਦਾ ਡਿਫੈਂਡਰ ਬੰਦਾ ਘਰ ਦੇ ਵਿੱਚੋਂ ਚੱਕਿਆ ਜਾਵੇ ਫਿਰ ਕੇਸ ਦੇ ਵਿੱਚ ਐਵੀਡੈਂਸ ਵੀ ਹਰ ਤਰ੍ਹਾਂ ਦਾ ਹੈਗਾ ਸੀ ਫਿਰ ਵੀ ਜਿਹੜੀ ਹੈ ਸਜ਼ਾ ਇਹ ਤਾਂ ਬਹੁਤ ਹੀ ਅੱਖਾਂ ਪੂੰਝਣ ਵਾਲੀ ਗੱਲ ਹੈ।